96.1 FM ਤੇ ਜੀ ਇਸ ਟਰੈਕ ਨੇ ਤੁਹਾਡਾ ਵੀਕਐਂਡ ਨਹੀਂ ਸ਼ੁਰੂ ਕੀਤਾ ਬਈ ਫੇਰ ਹੱਥ ਖੜੇ ਕਰਤੇ ਕੋਈ ਹੱਲ ਨਹੀਂ ਤੁਹਾਡਾ Anyways, 96.1 FM, that is a brilliant track. Definitely a weekend track. Acha, agla geet sunao

0: ਪਹਿਲਾਂ ਮੈਂ ਤੁਹਾਡੇ ਨਾਲ ਇੱਕ ਆਪਣਾ ਖਿਆਲ ਸਾਂਝਾ ਕਰਦੀ ਹਾਂ, ਸ਼ਾਇਦ ਤੁਸੀਂ ਵੀ ਸੋਚਦੇ ਹੋਵੋ। ਮੈਨੂੰ ਲੱਗਿਆ ਕਿ ਜ਼ਿੰਦਗੀ ਹੈ ਨਾ ਕਿੰਨੀ ਅਜੀਬ ਆ, ਕਿ ਜਿਹੜੀਆਂ ਚੀਜ਼ਾਂ ਲਈ ਅਸੀਂ ਇੱਕ ਵਾਰ ਮੰਗਾਂ ਮੰਗੀਆਂ ਹੁੰਦੀਆਂ, ਪਾਠ ਰੱਖੇ ਹੁੰਦੇ ਆ, ਰੋਜ਼ ਅਸੀਂ ਰੱਬ ਦੀਆਂ ਮਿੰਨਤਾਂ ਕਰਦੇ ਆ ਕਿ ਸਾਨੂੰ ਆਹ ਚੀਜ਼ ਮਿਲ ਜਾਵੇ, ਆਹ ਚੀਜ਼ ਮਿਲ ਜਾਵੇ, ਤੇ ਫਿਰ ਸਾਨੂੰ ਉਹ ਚੀਜ਼ ਮਿਲ ਜਾਂਦੀ ਆ ਤੇ ਫਿਰ ਅਸੀਂ ਕੰਪਲੇਨ ਕਰਨਾ ਸ਼ੁਰੂ ਕਰ ਦਿੰਦੇ ਆ। ਭਈ ਕਿਹੋ ਜਿਹੇ ਲੋਕ ਆ ਆਪਾਂ, ਫਿਰ ਆਪਾਂ ਕੰਪਲੇਨ ਕਰਨਾ ਸ਼ੁਰੂ ਕਰ ਦਿੰਦੇ ਆ। ਤੇ ਇਹਨਾਂ ਗੱਲਾਂ ਤੇ ਗੌਰ ਕਰਨ ਦੀ ਲੋੜ ਆ। ਇਹਨੇ ਮਤਲਬ ਕਿ ਜਿਹੜੀ ਅਸੀਂ ਇੱਕ ਵਾਰ ਜੌਬ ਲਈ ਅਰਦਾਸਾਂ ਕੀਤੀਆਂ, ਹੁਣ ਉਹ ਰਿਸ਼ਤਾ ਜਿਹੜਾ ਸਾਨੂੰ ਚਾਹੀਦਾ ਸੀ, ਸ਼ਾਇਦ ਉਹ ਥੋੜੀ ਜਿਹੀ ਕੁਆਇਟ ਲਾਈਫ ਜਿਹਦੇ ਬਾਰੇ ਤੁਸੀਂ ਸੁਪਨੇ ਦੇਖੇ ਹੋਣ। ਤੇ ਕਦੀ ਕਦੀ ਇਨਸਾਨ ਭੁੱਲ ਹੀ ਜਾਂਦਾ, ਕੱਲ ਤੱਕ ਅਸੀਂ ਇਹ ਸਾਰੀਆਂ ਚੀਜ਼ਾਂ ਲਈ ਅਰਦਾਸ ਕਰ ਰਹੇ ਸੀ। ਤੇ ਮੇ ਬੀ ਅੱਜ ਮੈਂ ਤੁਹਾਨੂੰ ਥੋੜਾ ਜਿਹਾ ਯਾਦ ਕਰਾ ਦਿੰਦੀ ਆ ਕਿ ਇਫ ਲਾਈਫ ਫੀਲਸ ਆਰਡੀਨਰੀ ਰਾਈਟ ਨਾਓ, ਸ਼ਾਇਦ ਇਟਸ ਨਾਟ ਆਰਡੀਨਰੀ, ਸ਼ਾਇਦ ਇਹ ਦੁਆ ਦਾ ਸ਼ਾਇਦ ਇਹ ਤੁਹਾਡੀ ਦੁਆ ਦਾ ਜਵਾਬ ਹੋਵੇ। ਸੋ ਐਨੀਵੇਜ਼, ਇਹਦੇ ਨਾਲ ਫੇਰ ਤੁਹਾਨੂੰ ਮੈਂ ਗੀਤ ਸੁਣਾਉਂਦੀ ਆ ਅਗਲਾ, ਕਹਿੰਦਾ ਚੇਂਜ ਅਪ ਦ ਪੇਸ, ਲੈਟਸ ਟੇਕ ਇਟ ਬੈਕ ਵਿਦ ਟਾਈਗਰ ਸਟਾਈਲ ਐਂਡ ਕੋ ਬੀ। ਇੰਜੋਏ ਦਿਸ, ਦ ਮੇਨ ਮਿਕਸ ਵਿਦ ਬਿਗ ਟੈਜ, ਦ ਨੰਬਰ ਇਨ ਆਰ ਸਟੂਡੀਓ 604-305-2510, 604-305-2510, and tusi sanu WhatsApp te message vi kar sakde ho. Keep it locked, enjoy this.
1: Biggie bang, Tiger Styles. Biggie bang. Biggie bang.

0: spirituality and real life intersect. And you, you make the cut with Lady B.
1: Here with the one and only Lady B.
2: One and only Lady B. So keep it locked, it's all good.
1: 96.1 FM.
3: ਭੁਲਾਈ ਵਧੀਆ ਪ੍ਰੋਗਰਾਮ ਪੇਸ਼ ਕਰਦੀ
4: ਹੈ ਕੁੜੀ ਮੇਰੀ ਦੀ 96.1 FM the official sound of Desi Vancouver
5: I've been rocking from day one I still rocking today
1: Lady B she's hot
6: I'm doing things my way
7: always love this is Jazzy B Lady B
8: ਕਰਦੀ ਵੱਲੋਂ Lady B ਜੀ ਨੂੰ ਬਹੁਤ ਬਹੁਤ ਮੁਬਾਰਕ
9: 96.1 FM ਤੇ Lady B ਤੇ ਬਹੁਤ ਬਹੁਤ ਮੁਬਾਰਕ
10: ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਿੰਦਰ ਸ਼ਿੰਦਾ I just like to congratulate
9: 0.1 FM ਬੱਲੀ ਜੀ ਤੁਹਾਨੂੰ ਇਹ ਬਹੁਤ ਬਹੁਤ ਮੁਬਾਰਕ
11: ਰੇਡੀਓ ਇਸ ਰਨਿੰਗ ਥਿੰਗਸ ਦ ਕੁਈਨ Lady B
12: Friday night on the cut with Lady B. Are you feeling the vibes? At Nas, the Irman Gil diya vazan de vich, this track coming up is Nazar. Nazar apni paak rakhya karo. Nazar apni pavitr rakhya karo. Kithe kithe shaitan vi ho jaiye, ta vi theek aa. Saab laya main ke bale sau ban ke vi is duniya de vich nahi sarda. Anyways, that track you just heard, Kobe diya vazan de vich, produced by Tiger Style. And coming up, Nazaran to bachna vi penda. Geet sunaudiya thanu agla. This is Arman te Agnaz Gill with Nazar. Keep it locked. And the number again, 604-305-2510. Enjoy this. Pro tip, apni Nazar tusi paak rakho te rab di apne aap savalli ho jandi.

96.1 FM. Number again, 604-305-2510. ¿Qué te socha? ¿Qué así que ne vara loca no milde a bina en jane? ¿Qué e akri vara? Last coffee, last car ride, last phone call. ¿Sanu pata vini hunda? Zindagi cha kai var, there's a last time. ਸਿਰਫ ਬਾਅਦ ਵਿੱਚ ਆਪਾਂ ਨੂੰ ਇਸ ਗੱਲ ਦੀ ਸਮਝ ਆਉਂਦੀ ਆ ਫਿਰ ਸਾਨੂੰ ਕੋਸ਼ਿਸ਼ ਕਰਨੀ ਪੈਂਦੀ ਆ ਯਾਦ ਰੱਖਣ ਲਈ ਵੀ ਵੈਨ ਵਾਸ ਦ ਲਾਸਟ ਹਗ ਪਤਾ ਹੀ ਨਹੀਂ ਕਿ ਆਖਰੀ ਵਾਰ ਸੀ ਜ਼ਿੰਦਗੀ 'ਚ ਕਈ ਵਾਰ ਗੁੱਡ ਬਾਏ ਕਹਿਣ ਦਾ ਸਮਾਂ ਵੀ ਨਹੀਂ ਸਾਨੂੰ ਮਿਲਦਾ ਕਿਸੇ ਦੇ ਨਾਲ ਕੀਤੀ ਆਖਰੀ ਕਨਵਰਸੇਸ਼ਨ ਉਹ ਵੀ ਨਹੀਂ ਪਤਾ ਨੋ ਡਰਾਮਾ ਨੋ ਵਾਰਨਿੰਗ ਕਦੀ ਕਦੀ ਗੱਲਾਂ ਹੁੰਦੀਆਂ ਕਦੀ ਕਦੀ ਉਂਝ ਹੀ ਮੁੱਕ ਜਾਂਦੀਆਂ ਸਮਝ ਹੀ ਨਹੀਂ ਆਉਂਦੀ ਕਿੱਦਾਂ ਬਸ ਚੈਪਟਰ ਕਲੋਜ਼ ਹੋ ਜਾਂਦਾ ਐਂਡ ਮੈਂ ਸੋਚ ਰਹੀ ਸੀ ਕਿ ਜਦੋਂ ਤੁਸੀਂ ਕਿਸੇ ਲਈ ਸੱਚਮੁੱਚ ਦਿਲੋਂ ਕੁਛ ਫੀਲ ਕੀਤਾ ਹੋਵੇ ਨਾ ਦਾ ਐਕਸਾਈਟਮੈਂਟ ਫੋਨ ਤੇ ਉਹਨਾਂ ਦੀ ਨੋਟੀਫਿਕੇਸ਼ਨ ਵੀ ਆਵੇ ਤੇ ਮੱਲੋ ਮੱਲੀ ਜਿਹੜੇ ਤੇ ਮੁਸਕਰਾਹਟ ਆ ਜਾਂਦੀ ਆ ਤੇ ਫਿਰ ਲੋਕੀ ਕਹਿੰਦੇ ਸੁਣੇ ਨੇ ਕਿ ਮੈਨੂੰ ਹੁਣ ਉਹ ਫੀਲਿੰਗ ਹੀ ਨਹੀਂ ਆਉਂਦੀ ਸੋ ਦ ਲਾਸਟ ਐਫਰਟ ਰਿਲੇਸ਼ਨਸ਼ਿਪਸ ਵਿੱਚ ਕਈ ਵਾਰ ਬ੍ਰੇਕਅਪ ਨਹੀਂ ਹੁੰਦਾ ਬਸ ਇੱਕ ਦਿਨ ਕੋਈ ਐਫਰਟ ਕਰਨਾ ਬੰਦ ਕਰ ਦਿੰਦਾ ਕੋਈ ਆਪਣੀ ਗੱਲ ਕਹਿ ਕੇ ਚੁੱਪ ਕਰ ਜਾਂਦਾ ਟੈਕਸਟ ਸਲੋ ਹੋ ਜਾਂਦੇ ਆ ਕੋਲ ਘੱਟ ਹੋ ਜਾਂਦੀ ਆ ਤੇ ਫਿਰ ਇੱਕ ਦਿਨ ਸਭ ਕੁਛ ਖਮੋਸ਼ ਬਣ ਜਾਂਦਾ ਹਨਾ ਸਾਰੇ ਦੇ ਨਾਲ ਤੁਹਾਨੂੰ ਗੀਤ ਦੱਸਣਾ ਵੀ ਅਗਲਾ ਖਮੋਸ਼ ਨਹੀਂ ਹੋਣਾ ਆਪਾਂ ਪਰ ਦਿਸ ਵਨ ਕਮਿੰਗ ਅਪ ਇਜ਼ ਜੱਗੀ ਲਾਸਟ ਟਾਈਮ ਇੰਜੋਏ ਦਿਸ